ਬਿੱਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਹੀਪੇ ਐਪ ਬਿੱਲ ਤੱਕ ਆਰਾ ਜੁਮਲਾ ਅਦਦੁ ਫਾਹੀਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿੱਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿੱਲ ਨੂੰ ਦੇਖੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਤੱਕ ਫਹੀ ਪੇ ਮਾ ਫਹੀ।

ਉਹ ਉਡੂਮ ਫਿਮ ਵੇਸੇ ਵੀ ਫਾਹੇ ਬਿੰਗ ਗੰਡੁ ਮਰਵੇ ਉਤਮ ਫਾਹ ਇਹ ਫੇਨੂ ਗੇ ਸਬਬੂੰ ਇਖਲਾ ਗੇ ਇਹ ਬਿੰਗ ਗੰਡੁ ਦਿਰਵੀ ਹਮ ਕਸ਼ੋਰੂੰ ਅਡੁ ਆਹ ਬਯਕ ਇਕਮ ਗਾ ਹਿਕ ਵਾਖੰ ਕਸ਼ੋਰੇ।